ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ। ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

0: ਸਾਰਿਆਂ ਨੂੰ ਮੇਰੀ ਰਾਮ ਰਾਮ। ਹਮ ਸੁਣ ਰਹੇ ਐਫਐਮ 90.0 ਮੇਗਾਹਰਟਜ਼ ਪਾ ਰੇਡੀਓ ਵਿਤਸਤਾ ਹਮ ਸਫਰ ਜ਼ਿੰਦਗੀ ਕਾ। ਮੈਂ ਹੂੰ ਥਾਰੀ ਰੇਡੀਓ ਸਖੀ ਨੇਹਾ ਦਾਕੜ, ਅਰਥਾਰਾ ਸਵਾਗਤ ਕਰੂੰ ਹੂੰ ਮਾਰੇ ਆਜ ਕੇ ਇਸ ਕਾਰਯਕ੍ਰਮ ਮਾ। ਮਾਰਾ ਆਜ ਕਾ ਕਾਰਯਕ੍ਰਮ ਆ ਹਾਸੀਏ ਪਾ, ਜਿਸ ਮਾ ਹਮ ਬਾਤ ਕਰਾਂਗੇ ਇੱਕ ਮਹਿਲਾ ਤੇ। ਰਾਮ ਰਾਮ ਜੀ।
1: ਰਾਮ ਰਾਮ ਜੀ।
0: ਤੋ ਸਭ ਤੋਂ ਪਹਿਲਾਂ ਆਪਣਾ ਥੋੜਾ ਸਾ ਪਰਿਚਾ ਦਿਓ ਮਾਰੇ ਸਰੋਤਾਵਾਂ ਤੇ।
1: ਮੈਂ ਗਾਉਂ ਲੰਡੇ ਕੀ ਰਹਿਣ ਵਾਲੀ ਹੂੰ, ਰਸਬੀਰ ਕੌਰ ਮੇਰਾ ਨਾਮ ਹੈ, ਕੁਲਵੰਤ ਸਿੰਘ ਮੇਰੇ ਘਰ ਵਾਲੇ ਕਾ ਨਾਮ ਹੈ।
0: ਤੋ ਰਸਵੀਰ ਕੌਰ ਜੀ, ਮੈਂ ਆਪ ਤੇ ਯੂੰ ਪੁੱਛਣਾ ਚਾਹੂੰ ਵੀ ਆਪ ਨੂੰ ਆਪਣੀ ਲਾਈਫ ਮਾ, ਆਪਣੀ ਜ਼ਿੰਦਗੀ ਮਾ ਕਿਨ ਕਿਨ ਸਮੱਸਿਆ ਕਾ ਸਾਹਮਣਾ ਕਰਨਾ ਪੜਿਆ?
1: ਸਾਹਮਣਾ ਤੋ ਇਤਨਾ ਕਰਨਾ ਪੜਿਆ ਵੀ ਖੁਦ ਬਤਾਇਆ ਨਹੀਂ ਜਾਂਦਾ, ਵੈਸੇ ਤੋ ਲੋ ਦਿਲ ਕਰੜਾ ਕਰਕੇ ਬਤਾਉਣਾ ਪੜਾਗਾ। ਮੇਰੇ ਸਾਥ ਬਹੁਤ ਬੁਰੀ ਬਣੀ, ਤੋ ਸਬਸੇ ਪਹਿਲੇ ਤੋ ਮੇਰੇ ਘਰ ਵਾਲੇ ਗੁਜ਼ਰ ਗਏ, ਮੇਰੇ ਬੱਚੇ ਬਿਲਕੁਲ ਛੋਟੇ ਥੇ, ਉਨਕੀ ਪੜ੍ਹਾਈ ਲਿਖਾਈ ਸਭ ਕੁਛ ਉਨਕਾ ਧਿਆਨ ਕਰਿਆ, ਬੱਚੇ ਵਿਆਹੇ ਮੰਗਲਾਏ, ਸਭ ਕੁਛ ਜ਼ਿੰਮੇਵਾਰੀ ਉੱਟੀ ਉਨਕੀ। ਬੇਟੀ ਪੜ੍ਹਾਈ ਬਹੁਤ ਅੱਛੀ, ਪੰਚਕੂਲਾ ਸਰਕਾਰੀ ਜੋਬ ਕਰ ਰਹੀ, ਬੇਟਾ ਇਕੱਲਾ ਥਾ, ਉਹ ਐਕਸਪਾਇਰ ਹੋ ਗਿਆ।
0: ਤੋ ਜਿਸ ਤਰ੍ਹਾਂ ਆਪਣੇ ਬਤਾਇਆ ਵੀ ਆਪ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੜਿਆ ਆਪਣੀ ਜ਼ਿੰਦਗੀ ਮਾ ਅੱਗਾ ਬੜਨੇ ਵਾਸਤਾ, ਤੋ ਇਸ ਮਾਂ ਆਪ ਨੂੰ ਗਾਉਂ ਵਾਲਿਆਂ ਨੇ ਮਦਦ ਕਰੀ ਔਰ ਆਪਕੇ ਰਿਸ਼ਤੇਦਾਰਾਂ ਨੇ ਕੋਈ ਮਦਦ ਕਰੀ?
1: ਨਹੀਂ ਮੈਮ, ਕੋਈ ਮਦਦ ਨਹੀਂ ਮੇਰੀ ਕਰੀ, ਮੇਰੀ ਸਿਰਫ ਪਰਮਾਤਮਾ ਨਾਲ ਮਦਦ ਕਰੀ। ਵੈਸੇ ਇੱਕ ਸਾਲ ਬੇਟਾ ਐਕਸਪਾਇਰ ਹੋਇਆ, ਨੀਚੇ ਪੜੀ ਰਹੀ ਧਰਤੀ ਪੈ, ਦੇਖਿਆ ਵੀ ਭੁੱਖੇ ਮਰਨੇ ਵਾਲੀ ਬਾਤ ਹੈਗੀ। ਮੈਂ ਫਿਰ ਉੱਠੀ, ਮੈਂ ਫਿਰ ਆਪਣਾ ਸਾਰਾ ਕਾਰੋਬਾਰ ਸਾਂਭਿਆ।
0: ਤੋ ਮੈਂ ਆਪ ਤੋਂ ਪੁੱਛਣਾ ਚਾਹੂੰ ਵੀ ਜਿਸ ਤਰ੍ਹਾਂ ਆਪ ਇਕੱਲੀ ਮਹਿਲਾ ਸੀ, ਤੋ ਆਪਨੇ ਆਪਣਾ ਘਰ ਚਲਾਉਣੇ ਵਾਸਤਾ ਕਿਆ ਕੰਮ ਕਰਿਆ?
1: ਬਸ ਇਹੀ ਥਾ ਮੈਮ, ਡੰਗਰ ਰੱਖ ਰਹੀ 5-7, ਘੀ ਦੁੱਧ ਵੇਚਿਆ, ਆਪਣੇ ਬੱਚੋਂ ਕੇ ਪਾਲਣ ਪੋਸ਼ਣ ਕਰੇ, ਪੜ੍ਹਾਈ ਲਿਖਾਈ ਕਰਵਾਈ ਉਨਕੀ, ਅੱਛੇ ਸਕੂਲੋਂ ਮੈਂ ਬੱਚੇ ਪੋਤਾ ਪੋਤੀ ਅੱਛੇ ਸਕੂਲੋਂ ਮੈਂ ਪਾਏ ਹੋਏ ਆ। ਖੇਤੀ ਕਰ ਰਹੀ ਆਪਣੀ, ਕੁਛ ਠੇਕੇ ਪੈਦੀ ਹੋਈ ਆ, ਕੁਛ ਆਪਣੇ ਆਪ ਤੇ ਖੁਦ ਕਰ ਰਹੀ।
0: ਤੋ ਜਿਸ ਤਰ੍ਹਾਂ ਆਪਣੇ ਬਤਾਇਆ ਵੀ ਆਪ ਖੇਤੀ ਵੀ ਕਰੀ ਆਪਨੇ, ਤੋ ਖੇਤੀ ਮਾਂ ਆਪ ਨੂੰ ਕਿਆ ਕਿਆ ਸਮੱਸਿਆ ਦਾ ਸਾਹਮਣਾ ਕਰਨਾ ਪੜਿਆ?
1: ਬਸ ਸਮੱਸਿਆ ਤਾਂ ਮੈਮ ਇਹੀ ਹੈ ਵੀ ਆਪਣੇ ਮਤਲਬ ਕੋਈ ਪਾਣੀ ਕੀ ਦਿੱਕਤਾਂ ਹੋਈ ਤੇ ਨਹੀਂ ਹੋਈ, ਪਾਣੀ ਬਹੁਤ ਆਏ, ਫਸਲਾਂ ਖਰਾਬ ਹੋਈ, ਜ਼ਿਮੀਦਾਰ ਉਹਨਾਂ ਖਰਾਬ ਕਰਦੀ, ਖੁਦ ਪਾਣੀ ਤੋੜ ਤੋੜ ਕੇ। ਮੈਂ ਇਕੱਲੀ ਔਰਤ, ਇਹ ਮੇਰੇ ਦੇਵਰ ਕਾ ਲੜਕਾ, ਇਹ ਮੇਰੇ ਸਾਥ ਮੇ ਥਾ, ਮੈਂ ਇਕੱਲੀ ਸਾਹਮਣਾ ਕਰਿਆ ਆਪਣੇ ਆਪ, ਚਾਰ ਗੋਇਓ ਕੇ ਆਦਮੀਓ ਕੇ ਸਾਥ।
0: ਬਹੁਤ ਹੀ ਬੜੀਆ ਬਾਤ, ਬਹੁਤ ਹੀ ਬੜੀਆ ਮਿਸਾਲ ਆਪ ਗੋ ਵਾਸਤਾ। ਤੋ ਆਪ ਨੂੰ ਖੇਤੀ ਕੀ ਜਾਣਕਾਰੀ ਸ਼ੁਰੂ ਮਾ ਐ ਥੀ ਜਾਂ ਖੇਤੀ ਕਰਨੇ ਕੇ ਸਾਥ ਸਾਥ ਆਈ?
1: ਐ ਥੀ ਜੀ, ਮਤਲਬ ਕੁਛ ਜਹਾਂ ਕੀ ਮੈਂ ਬੇਟੀ ਹੂੰ, ਵਹਾਂ ਵੀ ਥੋੜਾ ਆਪਣੇ ਭਾਈਓ ਕੇ ਸਾਥ ਮੈਂ ਗਿਲੋ ਲਗੀ ਰਹੂੰ ਤੀ, ਤੋ ਫਿਰ ਯਹਾਂ ਪੇ ਸਮੱਸਿਆ ਇਤਨੀ ਆਈ ਹੈ, ਮਨ ਫਿਰ ਯਹਾਂ ਮਨ ਯਹੀ ਬਾਤ ਸੋਚੀ ਵੀ ਐਸੇ ਤੋ ਪੂਰਾ ਨਹੀਂ ਪਟਾਗਾ, ਕੁਛ ਖੁਦ ਆਪਣੇ ਆਪ ਤੇ ਕਰੂੰਗੀ, ਤੋ ਫਿਰ ਉਸਕੀ ਵਜ੍ਹਾ ਤੇ ਮੈਂ ਕੁਛ ਉੱਪਰ ਉਠੂੰਗੀ। ਤੋ ਮਨ ਆਪਣੇ ਆਪ ਹੀ ਖੁਦ ਥੀ, ਕੁਛ ਤਰੀਕਾ ਥਾ, ਕੁਛ ਅੰਦਰ ਰਹਿਆ ਗਿਲੋ ਗਿਲੋ ਕਰਦੀ ਰਹੀ।
0: ਤੋ ਆਪਨੇ ਬਤਾਇਆ ਵੀ ਜਿਸ ਤਰ੍ਹਾਂ ਆਪਕੇ ਭਾਈ ਪਿੱਛਾ ਖੇਤੀ ਕਰੇ ਕਰਾਂਦੇ ਹਨਾ, ਤੋ ਆਪ ਉਨਕੇ ਸਾਥ ਪਹਿਲਾਂ ਖੇਤੀ ਕਰਨੇ ਵਾਸਤੇ ਖੇਤਾਂ ਮਾ ਜਹਾਂ ਤੇ ਅਰ ਥੋੜੀ ਆਪਨੇ ਨੋਲਜ ਕਹਾਂ ਤੇ ਲਈ ਫਿਰ ਉਹਨੂੰ ਪਤੇ?
1: ਬਸ ਉਹਨੇ ਕੇ ਪਾਸ ਹੀ ਖੇਤਾਂ ਮਾ ਗਿਲੋ ਚਲੀ ਜਾਊਂ ਤੀ, ਜਿਸ ਤਰੀਓ ਕੁਛ ਥੀ ਨੋਲਜ ਵੀ ਐਸੇ ਐਸੇ ਕੁਛ ਕੰਮ ਕਰਾਂ, ਜਿਸ ਤਰੀਓ ਮਾਂ ਲੈ ਡੰਗਰ ਬੱਛੇ ਕਾ ਕਰੂੰ, ਮਨ ਕਭੀ ਆਪਣੀ ਹਿੰਮਤ ਨਹੀਂ ਆ ਰਹੀ, ਮੈਂ ਮਤਲਬ ਲਗਦੀ ਰਹੀ ਸਾਰਾ ਕੰਮ ਖੁਦ ਮੈਂ ਆਪਣੇ ਆਪ ਹੀ ਕਰਦੀ ਰਹੀ।
0: ਤੋ ਖੇਤੀ ਕੀ ਬਾਤ ਆਪਨੇ ਬਤਾਈ ਵੀ ਆਪ ਖੇਤੀ ਕਰਾਂ ਤੇ ਜੋ ਫਸਲ ਤੀ ਵਾ ਖੇਤ ਮਾ ਉਗ ਜਾਤੀ ਤੋ ਉਸਨੂੰ ਵੇਚਣੇ ਵਾਸਤਾ ਬਾਹਰ ਮੰਡੀਆਂ ਮਾ ਜਾਣਾ ਪੜਾ ਤਾ, ਤੋ ਉਸ ਵਾਸਤਾ ਫਿਰ ਆਪਨੇ ਕਿਆ ਕਰਿਆ, ਆਪਣੀ ਫਸਲ ਮੰਡੀ ਮਾ ਕਿਸ ਤਰ੍ਹਾਂ ਲੈ ਕੇ ਗਏ ਆਪ ਵੇਚਣੇ?
1: ਬਸ ਇਹੀ ਮੈਮ, ਕਰਾਏ ਕਾ ਬੰਦਾ ਦੇਖਿਆ, ਟਰੈਕਟਰ ਪੈਟ ਬਾਹਰ ਤੇ ਠੁਆਈ, ਉਸਕੀ ਦੇਖਾ ਵਾਲੀ ਕਰੀ, ਫਿਰ ਕਰਾਏ ਤੇ ਲੈ ਲੈ ਬਾਹਰ ਵਾ ਬਕਵਾਈ, ਇਸ ਤਰੀਆਂ ਮਤਲਬ ਐਸੇ ਕੰਮ ਚਲਾਇਆ ਆਪਣਾ।
0: ਤੋ ਆਪਨੇ ਬਤਾਇਆ ਵੀ ਮੈਨੂੰ ਆਪਣੀ ਜ਼ਿੰਦਗੀ ਮਾ ਅੱਗਾ ਬੜਨੇ ਵਾਸਤਾ ਬਹੁਤ ਸਮੱਸਿਆ ਕਾ ਸਾਹਮਣਾ ਕਰਨਾ ਪੜਿਆ, ਤੋ ਆਪ ਚਲਦੀ ਰਹੀ ਚਲਦੀ ਰਹੀ, ਆਪ ਨੂੰ ਉਹ ਸਾਹਸ ਕਹਾਂ ਤੇ ਮਿਲਿਆ? ਆਪਨੇ ਕਿਸ ਨੂੰ ਦੇਖ ਕੇ ਸਿੱਖਿਆ ਵੀ ਹਾਂ ਮੈਨੂੰ ਰੁਕਣਾ ਨੀ, ਮੈਨੂੰ ਤਾਂ ਅੱਗਾ ਬੜਨਾ?
1: ਬਸ ਮੈਂ ਆਪਣੇ ਘਰ ਕੀ ਮੈਮ ਕਮਜ਼ੋਰੀ ਕਰਕੇ ਮਤਲਬ ਇਹ ਸੋਚਿਆ ਨਾ ਮੈਂ ਵੀ ਮਤਲਬ ਅੱਗੇ ਬੱਚੋਂ ਕੇ ਪਾਲਣ ਪੋਸ਼ਣ ਕੈਸੇ ਕਰੂੰਗੀ, ਕਿਸ ਤਰੀਓ ਕਰੂੰਗੀ, ਮੈਂ ਖੁਦ ਹੀ ਸੋਚਿਆ ਇਹ ਵੀ ਕਰੂੰਗੀ ਤੋ ਮਤਲਬ ਕਹਾਂ ਪੈਸਾ ਹੱਥ ਮੇ ਆਏਗਾ, ਬੱਚੋਂ ਕੇ ਪਾਲਣ ਪੋਸ਼ਣ ਹੋਵੇਗੇ, ਪੜ੍ਹਾਈਆਂ ਲਿਖਾਈਆਂ ਹੋਵਾਂਗੀ, ਤੋ ਦੇਖੋ ਹੋਰ ਤੋਂ ਕੋਈ ਨਹੀਂ ਦੇ ਸਕਦਾ, ਤੋ ਆਪਣੇ ਘਰ ਸੇ ਹੀ ਮਿਲਾਗਾ ਜੋ ਵੀ ਮਿਲਾਗਾ, ਮੈਂ ਖੁਦ ਹੀ ਆਪਣੇ ਆਪ ਤੇ ਇਹ ਬਾਤ ਸੋਚੀ।
0: ਤੋ ਆਪ ਨੂੰ ਆਪਣੀ ਲਾਈਫ ਮਾਂ ਆਪਣੀ ਜ਼ਿੰਦਗੀ ਕਾ ਕੋਈ ਐਸਾ ਕਿੱਸਾ ਯਾਦ ਹੋ ਜਦ ਯੂੰ ਲੱਗਿਓ ਵੀ ਆਸ ਇਬ ਤੋਂ ਜ਼ਿੰਦਗੀ ਰੁਕ ਗਈ, ਬਸ ਇਬ ਨਹੀਂ ਅੱਗਾ ਬੜ ਸਕਦੀ, ਲੇਕਿਨ ਫਿਰ ਆਪਕੇ ਅੰਦਰ ਇੱਕ ਹਿੰਮਤ ਆਈ ਹੋ ਵੀ ਨਹੀਂ ਨਹੀਂ ਅੱਗਾ ਤੋਂ ਬੜਨਾ ਪੜਾਗਾ, ਕੋਈ ਐਸੀ ਜ਼ਿੰਦਗੀ ਮਾਂ ਕੋਈ ਘਟਨਾ ਘਟੀ ਹੋ ਜੋ ਇਬ ਤੱਕ ਹੀ ਬਹੁਤ ਯਾਦ ਆਵਾ ਔਰ ਉਸਨੂੰ ਯਾਦ ਕਰਕੇ ਹੀ ਆਪ ਅੱਜ ਯਹਾਂ ਤੱਕ ਪਹੁੰਚੇ?
1: ਬਸ ਘਟਨਾ ਤਾਂ ਮੈਮ ਇਹੀ ਥੀ ਵੀ ਘਰ ਵਾਲਾ ਥਾ, उन्होंने नहीं अपना कोई सोचा इस बात के बारे में, बेटा था उन्होंने सोचा इस बात के बारे में। फिर मैंने तो ये सोचा ना भी मान ले अब तो करना पड़ेगा ना ये काम, अब तो बिल्कुल खानी खत्म ही होगी, अब तो रही कुछ नहीं है पल्ला। तो मान ले ऐसे ही मैं मतलब नीचे से आज यहाँ लग पहुंची मैं खुद अपनी हिम्मत से।
0: बहुत ही बढ़िया। तो जोन सी मारी आज की महिलाएं है, कई महिलाएं ऐसी हैं जो स्त्री अपनी जिंदगी नू चला रही है ना, तो आप उन्हें क्या संदेश देना चाहेंगे, क्योंकि आपने अपनी जिंदगी में इतना संघर्ष करा भी आज आप यहां तक पहुंचे। आपका एक गोमन नाम है, बिरसवीर कौर ने अपनी जिंदगी इस तरह बढ़ाई और इतना संघर्ष करा, तो उन महिलाओं को आप क्या संदेश देना चाहेंगे?
1: बस यही है मैम, संदेश तो यही देना, अभी देखो भी मतलब छोटा काम हो छोटे ते बड़ा हो, चाहे डंगर बच्चे का हो चाहे खेती का हो, तो करांगे तो आगे चलांगे, जित करने के नहीं तो आगे कैसे चलांगे। तो हिम्मत करो, हिम्मत करो, एक दूसरे के साथ जुड़ो, पूछो भी कैसे बनिया, किस तरीयों करया, आप कैसे यहां लग आई हैं, खुद अपनी हिम्मत दे, हिम्मत नहीं अपनी गेरनी, हिम्मत से उठो।
0: तो आपने अपने बच्चों नू पढ़ाने वास्ता बहुत संघर्ष करया और आज में एक अच्छी जगह स्टैंड कर रहे, तो आप उनते क्या उम्मीद रखा या आपकी क्या उम्मीद अपने बच्चों ते भी मैं भी मेरे वास्ता कुछ करा?
1: बस यही मैम भी उम्मीद तो यही है भी जो मैं आज इनके वास्ता इतना कुछ कर रही भी मेरा बहुत ऊंचा नाम मेरे पोता पोती करा भी ना, पूरा गर्व भी मेरा नाम पूरा गाँव में गुआंडों में मेरे रिश्तेदारों में भी मेरा नाम, मेरे बच्चे बहुत अच्छी तरह से मेरा नाम रोशन करा भी, मेरी दादी ने हमारे वास्ते भी यो कुछ करा मेरे पापा के मेरे दादू के जाने के बाद में।
0: बहुत बहुत बढ़िया विचार आपके, आपकी जिंदगी नु देख का और मारी महिलाएं चाहे मारे पुरुष हैं मैं भी बहुत कुछ सीखांगे। बहुत बहुत धन्यवाद रसवीर कौर जी 90.0 मेगाहर्ट्ज के साथ जुड़ने में और अपनी लाइफ की ये बातें शेयर करने में भी आपने कितना संघर्ष करा, बहुत बहुत धन्यवाद
1: मैम, बहुत बहुत धन्यवाद।
0: तो हम जुड़ रहे हैं रसवीर कौर जी की पोती के साथ, राम राम जी।
2: नमस्कार, मेरा नाम वंशिका है, मैं अंबाला डिस्ट्रिक्ट से के एक छोटे से गांव लंडा गांव से बिलोंग करती हूं और मैं 12th क्लास में मेडिकल स्ट्रीम से अपनी स्टडी कंटिन्यू कर रही हूं।
0: तो वंशिका जी मैं आपसे यूं पूछना चाहूं भी, जिस तरह आपकी दादी ने इतना संघर्ष करया और आप अपनी लाइफ में आगे बढ़ी, तो आपने अपनी दादी से क्या सीखने को मिला?
2: मुझे अपनी दादी से यही सीखने को मिलता है कि चाहे कैसी भी सिचुएशन हो हमें ना कभी भी रुकना नहीं चाहिए, उस भगवान के आशीर्वाद से हमें हमेशा उस भगवान को अपने मन में धारण करके चलते रहना चाहिए और किसी भी सिचुएशन से लेट डाउन नहीं होना चाहिए।
0: तो दादी ने इतना संघर्ष करा और दादी की उम्मीद है भी जो मेरे बच्चे हैं मेरी पोती पोतियां हैं वे मेरा नाम रोशन करा, आप अपनी दादी का नाम रोशन करने वास्ते कितना संघर्ष कर रही है और कितनी मेहनत कर रही?
2: देखो अभी मैं अपनी पढ़ाई ही कंप्लीट कर रही हूं बेसिकली, तो मैं चाहती हूँ कि हाँ जैसे वो सोचते हैं कि उनको मैं प्राउड फील कराऊं, तो मैं उसके लिए अपना 100% देती हूँ, मैं अपने स्कूल में भी पूरा फोकस्ड रहती हूँ। हाँ बहुत आज के टाइम में बच्चों पे बहुत सारी डिस्ट्रैक्शंस होती हैं, मैं फोन का कम से कम इस्तेमाल करती हूँ, पढ़ाई में ही अपना 100% देने का ट्राई करती हूँ। मैं डॉक्टर बनना चाहती हूँ तो मैं उनके लिए साथ में नीट की प्रिपरेशन भी कर रही हूँ और साथ के साथ अपने 12th बोर्ड्स की भी प्रिपरेशन कर रही हूँ।
0: बहुत ही बढ़िया वंशिका जी, जो से हमारे युवा बच्चे हैं तो आप उन्होंने क्या संदेश देना चाहेंगी भी जिस तरह अपनी फैमिली की तरफ नहीं देखते दे, कई बार अपना जो फैमिली की सिचुएशन हो उसे नहीं समझ दे मैं और मतलब अग्गा और काम में चली जाऊं, तो आप उन्होंने क्या संदेश देना चाह भी फैमिली नु अपनी जरूरी समझना चाहिए, जो हमारी फैमिली कह रही उस चीज नू देखना चाहिए?
2: जी बिल्कुल, आजकल लड़के ज्यादातर नशों में इधर मतलब टपरीबाजी करते हैं, घूमते हैं, गलत लड़कियों के पीछे जाते हैं और लड़कियां भी अपने घर वालों का कोई नहीं कई बार नहीं सोचती, कुछ गलत कामों में पड़ जाती हैं। तो मैं उन सबको ये कहना चाहूंगी कि आप अपने घर वालों के बारे में सोचें, जैसे कि अब मेरी घर वालों ने मेरे लिए इतना कुछ किया, जब मेरे पापा की मेरे दादू की डेथ होगी, कहने को तो ये भी कह सकते हैं कि वो घर वाले थे उनकी ड्यूटी है, पर नहीं, उन्होंने अपने सारे शौक सब कुछ सेक्रीफाइस करके हमें इतना कुछ दिया, कुछ भी बात थी वो हम मुंह से निकालते बाद में वो चीज पहले पूरी वो पहले करते हैं, तो उस सब को ध्यान में रखे हमें इनका नाम रोशन करने के लिए सोचना चाहिए।
0: बहुत ही बढ़िया, बहुत बढ़िया विचार आपके। तो रेडियो वितस्ता, रेडियो वितस्ता के परिवार की ओर से आपने बहुत शुभकामनाएं और जो आपने सोच रखा अपनी लाइफ में मैं एक डॉक्टर बनू, तो आप एक अच्छा डॉक्टर बना, अपनी दादी का नाम रोशन करा और इस गाँव का नाम रोशन करा ताकि आपनों और कोई जाना भी डॉक्टर वंशिका आज गाँव मैरी।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ